1993 ਦਾ ਇਹ ਪ੍ਰਸਤਾਵ ਪਾਸ ਹੋਇਆ। ਫਿਰ 15 ਮਈ ਕਹਿ ਹਰ ਸਾਲ ਪਰਿਵਾਰ ਦਿਵਸ ਮਨਾਉਣੇ ਰਾ ਅਤੇ ਇਸੀ ਦਿਨੋਂ ਤੈਨੇ ਫੈਸਲਾ ਲਵਾ। ਫਿਰ ਪੋਇਲ ਕੀ ਬੇਰੋ 1994 ਦਾ ਪਰਿਵਾਰ ਦਿਵਸ ਮਨਾਇਆ। ਕੁੜਬਾ ਕੋ ਸੀਵ ਸਮਾਜ ਉਹਦਾ ਰਿਊੜ ਰਿਆੜ ਕੀਰਾ ਕੰਮ ਕਰੋ। ਜੇ ਥੇ ਕੁੜਬੇ ਅੱਛੇ ਹੋ ਸੇ ਸਮਾਜ ਵਾਛਾ ਹੋ। ਕੁਛ ਵਕਤ ਪਹਿਲੇ ਬੋਲੋ ਥੀ ਹੈ ਛੋਟਾ ਪਰਿਵਾਰ ਸੁੱਖ ਕਾ ਆਧਾਰ, ਪਰ ਐ ਬੇ ਪੁਰਾਣੇ ਖਿਆਲੋ ਕਿਨਾਰੇ ਚਾਲੇ ਪੜੇ ਹਾਂ ਮੈਂ। ਸੰਯੁਕਤ ਰਾਸ਼ਟਰ ਸੰਘ ਬੋਲੋ ਜੇ ਸੰਯੁਕਤ ਪਰਿਵਾਰ ਖੁਸ਼ਹਾਲ ਪਰਿਵਾਰ। ਮਾਰੇ ਮੁਲਕ ਦੇ ਤੋਂ ਪਹਿਲੇ ਦੇ ਕੁੜਬੇ ਗਾਏ ਜ਼ੋਰ ਦਿਓ ਥੀ ਹੈ ਕੋਨੀ ਕੇ ਇਹਦਾ ਹੀ ਕੋਸੀ ਮੁਲਕ ਰਾ ਆਧਾਰ ਬਣੋ। ਟੋਲ ਸਾਂਢਣੇ ਕੇ ਕੋਠੇ ਰਹਣੇ ਕੇ ਇੱਕ ਹੀ ਰਹਿ ਕੇ ਸਾਥ ਰਹਣੇ ਕੇ ਬੱਤ ਲਾਣੇ ਕੇ ਸੁੱਖ ਦੁੱਖ ਵਾਂਡਣੇ ਕੇ ਇਹ ਕੁੜਬਾ ਜ਼ਰੂਰੀ ਚਾਹੀਦੀ ਆ। ਅਬੇ ਕੁੜਬਾ ਅੱਛੇ ਮੁਲਕ ਬਣਾਉਣੇ ਕੇ ਬਸ ਤੋਰਾ ਕੰਮ ਕਰੋ। ਰ ਜਬੇ ਬਸਤ ਅੱਛੇ ਹੋ ਤੋ ਤੈਨੀ ਗਾਏ ਜੋ ਗੌਰ ਸੇਬ ਪਾਕੋ ਲਾਗੋ ਰ ਬੜੀਆ ਬਣੋ। ਮਾਰੇ ਮੁਲਕ ਦੇ ਤੋ ਰਿਸ਼ਤੇ ਨਾਤੇ ਏਰੀ ਵੀ ਬੜੀ ਅਹਿਮੀਅਤ ਰੱਖੋ। ਰ ਮਾਰੇ ਤੋ ਬੋਲ ਦੇ ਬਸ ਅਜੇ ਸੁੱਖ ਦੁੱਖ ਦੇ ਦਾਏ ਭਾਈ ਕਾਮ ਆਓ। ਮਾਰਾ ਮੁਲਕ ਤੋ ਐਰਬ ਕਾਮ ਕਰੋ ਮਾਨੋ ਵਾਸੁਦੇਵ ਕੁਟੁੰਬ ਕਮ। ਤੈਨੀ ਗਾਏ ਵਿਸ਼ਵਾਸ ਰੱਖੋ ਜੋ ਸਾਰੀ ਦੁਨੀਆ ਹੀ ਆਪਣਾ ਕੁੜਬਾ ਮਾਨੋ। ਹਾਂ ਮੈਂ ਆਪਣੋ ਨੂੰ ਬਲਕਿ ਸੋਬਿਰੂ ਸੁਝਦੇ ਇਸੀ ਕੁੜਬੇ ਰੇ ਦਿਨੋ ਮਨਾਉਣੇ ਦਾ ਮਕਸਦ ਉਸੋ ਜੇ ਕੁੜਬੇ ਝੂਟਣੇ ਦੇ ਪਚਾਉਣੇ ਸਾਥੀ ਰਹਣੇ ਕੋਠੇ ਰਹਣੇ ਰੇ ਆਦਤ ਗੇਰੇ ਬਣਾਉਣੇ। ਜੇ ਤੋ ਦੇਖੀ ਇੱਕ ਹਿਸਾਬ ਹੈ ਤੋ ਅੱਜ ਕੱਲ੍ਹ ਤੋ ਇੱਕ ਹੀ ਕੁੜਬੇ ਦੇ ਹੋਣੇ ਨਾ ਹੋਣੇ ਇੱਕ ਬਰਾਬਰ ਉਸੋ। ਰ ਇਹ ਕੰਮ ਕਰੇ ਰੱਖਾ ਮੋਬਾਈਲ ਫੋਨ ਹੈ ਜੋ ਸੋਭ ਵੀ ਆਪੇ ਆਪੇ ਕਹਿ ਰਮਾਏ ਰੱਖੋ। ਰਕੂੜਬੇ ਦੇ ਜੇ ਤੇ ਮੋਬਾਈਲ ਤੇ ਜਾਣੇ ਆਪੇ ਆਪੇ ਕਹਿ ਤੈਨੀ ਪਾਂਡੇ ਲਾਗੇ ਰਹੋ ਆਪੇ ਮਾਏ ਬਾਤਚੀਤ ਨੂੰ ਕਰਦੇ ਪਰ ਫੋਨ ਉਗਾਏ ਜ਼ਰੂਰ ਲੱਗਣਾ। ਇੰਦਰੀ ਹਾਮੋ ਕੇ ਕਹਿਤੇ ਨੁਕਸਾਨ ਹੋਣੇ ਲੱਗ ਰਿਹਾ। ਸਭ ਦਾ ਪਹਿਲਾ ਨੁਕਸਾਨ ਤੋਂ ਇਜਾਜ਼ ਦਿਮਾਗ ਉਗਾਏ ਇੰਦਰੀਆ ਦਬਾਅ ਪਾਉਣੇ ਲੱਗ ਰਿਹਾ। ਜੋ ਬੇ ਸਾਤੋ ਸੀਤਾ ਬਾਤ ਕਰਨੇ ਕੇ ਕੂਏ ਨੂੰ ਮਿਲਦਾ ਕੂਏ ਨੂੰ ਹੁੰਦਾ ਹਮੇ ਮੋਬਾਈਲ ਪਾਉਂਦੇ ਲੱਗਦੇ ਕੰਮ ਕਰਨੇ ਕੇ ਆਦਮੀ ਨਾਲ ਮਿਲਣੇ ਬਾਜ ਰਿਹਾ ਅੱਜ ਕੱਲ੍ਹ। ਇੱਕ ਹੀ ਰਹਿ ਕੇ ਸੀਤਾ ਕਿਵੇਂ ਲੈਣਾ ਦੇਣਾ ਨ ਕੁੜਬਾ ਗਾਉਂ ਸਮਾਜ ਇਹਦੇ ਬਾਰੇ ਦਾ ਕਿਵੇਂ ਪਤਾ ਨਾ ਥੀ। ਐਵੇ ਨੋਈ ਹੈਗੇ ਬਤਾਉਣੇ ਕੇ ਤੋ ਪੜ੍ਹਾਉਣੇ ਕੇ ਨਾ ਨੋਈ ਚੀਜ਼ੋ ਲੈ ਰੱਖੀ ਸੋਸ਼ਲ ਇੰਜੀਨੀਅਰਿੰਗ। ਐਵੇ ਦੇਖੋ ਵੇ ਜੋ ਮਾਰੇ ਪ੍ਰਾਣੀਆਂ ਅਨਪੜ੍ਹ ਥੀ ਹੈ ਤੈਨੇ ਛੀਕੇ ਰੱਖ ਤੋ ਦੇਖੇ ਰੱਖ ਤੋ ਰ ਆਗੇ ਸਮਝਾਏ ਬੜਾਏ ਰੱਖ ਤੋ ਤੈਨੇ ਐਬੇ ਸਕੂਲ ਕਾਲਜ ਦੇ ਪੜ੍ਹਾਉਣੇ ਲਾਗੇ ਰਹਿ। ਮਾਰੇ ਬਜ਼ੁਰਗੋ ਇਹ ਕੰਮ ਕਹਿਤੇ ਤਰੀਕੇ ਦੇ ਕਰੋ ਥੀ ਹੈ ਜਰੇ ਮਾਰੇ ਗਸਾਰੇ ਕਰੋ ਥੀ ਹੈ ਗਬਰਾਰੇ ਕਰੋ ਥੀ ਹੈ ਕਿਆਰੂਆਓ ਥੀ ਹੈ ਬੁਆਰੇ ਓ ਥੀ ਹੈ ਅਦਰਾਠੇ ਓ ਥੀ ਹੈ ਰਸੋਈਆ ਤੋਂ ਇਹ ਵੀ ਬੁੰਦੇ ਤੋ ਸਭੇ ਮਿਲਿਓ ਕੰਮ ਅਬ ਕਰੋ ਥੀ ਹੈ ਅਸੀਂ ਕੰਮ ਤੋਬੇ ਕਰੀਏ ਥੇ ਆਗੂ ਤੋਬੇ ਜਾਈਏ ਥੇ ਬੁਆਰੇ ਗਸਾਰੇ ਜੋਬੇ ਪਰਿਵਾਰ ਦੇ ਬੋਹਿਤੜੇ ਜਾਣੇ ਹੋ ਜੈ ਕੇ ਜਾਣਾ ਵਾ ਪਰਿਵਾਰ ਦਾ ਕਿਰਖਾ ਕਿਰਖਾ ਜਾਲਾ ਤੋ ਇਹਨੀ ਰਾਹ ਜ਼ਰੂਰੀ ਉਸ ਜੇ ਹਾਂ ਮੈਂ ਪਰਿਵਾਰ ਦੇ ਕੋਠੇ ਰਹੋ ਜੋਬੇ ਕੁੜਬਾ ਸੋ ਤੋਬੇ ਹੀ ਹਾਂ ਮੈਂ ਉਸ ਗਾਉਂ ਸੋ ਸਮਾਜ ਉਸੋ ਮੁਲਕ ਉਸਰ ਦੁਨੀਆ ਸੋ ਆਜ ਜੈਥੇ ਵਹਾਂ ਮੈਂ ਉਸੋ ਤੇਥੇ ਕੁੜਬੇ ਰੀ ਬਜਾ ਸੇ ਉਸੋ ਕੁੜਬੇ ਦੇ ਰੋਇਓ ਹਾਂ ਮੈਂ ਸੁੱਖ ਦੁੱਖ ਬਿਮਾਰੇ ਸਭੇ ਦੇਖੀ ਸਕੋ ਜੈਲੀ ਸਕੋ ਸੁਖੀ ਰਹਿ ਸਕੋ। ਅੱਜ ਕੱਲ੍ਹ ਰੀ ਬਿਮਾਰੀ ਦਿਮਾਗੀ ਦਬਾਓ ਜਿਹਨੀ ਕਿ ਸਟ੍ਰੈਸ ਰੋ ਡਿਪਰੈਸ਼ਨ ਬੋਲੋ ਤੈਨੀ ਤੇ ਬੋਚੇ ਸਕੋ ਹਾਂ ਮੈਂ ਸਾਥੇ ਰੋਇਓ ਕੰਮ ਨਿਪਟਾਏ ਸਕੋ ਬੜਾਈ ਕੋ ਕੇ ਆਗੇ ਛੂਟੂ ਦੇਖਣੇ ਕੇ ਪਾਲਣੇ ਕੇ ਹਮੋ ਮਦਦ ਮਿਲੋ ਨਜ਼ੀਰ ਕੇ ਭਾਂਡੇ ਜਾਈਓ ਗੌਰੇ ਦੀ ਚਿੰਤਾ ਨੂੰ ਦੇ ਇੱਕ ਰੇ ਕਰਾ ਕੰਮ ਦੇਖੀ ਸਕੋ ਰ ਬੜੀਆ ਵਕਤ ਘੋਟੇ ਸਕੋ ਜੀ ਸਕੋ ਬਾਤੇ ਬਾਤੋ ਲਾਇਓ ਹਾਂ ਮੈਂ ਆਪਣਾ ਜੀਵ ਬੋਲਕਾ ਕਰ ਸਕੋ। ਤੋ ਕੁੜਬਾ ਅੱਜ ਕੱਲ੍ਹ

ਇੱਥੇ ਹੈ ਰੋ ਗੁਰੂ ਮੇਰਾ ਇੱਥੇ ਹੈ ਰੋਲਾ। ਇਹ ਪਿਆਰਾ ਸ਼ਾ ਲੋਕ ਗੀਤ ਸੁਣਾ ਹਾਂ ਮੈਂ ਦੇਵਿੰਦਰ ਠਾਕੁਰ ਦੀ ਆਵਾਜ਼ ਦਾ। ਇੰਦੂ ਕੁੜਬੇ ਦੇ ਰੋਣੇ ਰੇ ਬਾਤ ਕਰੇ ਰੇ ਜੇ ਇੱਥੇ ਰਹੋ ਭਾਈ ਡਾਂਜਾ ਆਸਾ ਦੋ ਸੀ ਧਨ ਜਾ ਜੇ ਜਾਣਾ ਤੂੰ ਮੀਂਹ ਸਾਤੀ ਨਹੀਂ ਜਾ ਤੋ ਕੋਠੇ ਰੋਣੇ ਰੇ ਬਾਤ ਕਰ ਰੇ ਤੋ ਇਹ ਪਰਿਵਾਰ ਦੇ ਰੋਣੇ ਰੇ ਬਾਤ ਕਰ ਰੇ ਤੋ ਪਰਿਵਾਰ ਦੇ ਬਾਰੇ ਦੀ ਹਮੇ ਥੋੜ੍ਹੀ ਜਿਹੀ ਬਾਤ ਕੀ ਐਬੈ ਬਾਤ ਕਰਨੇ ਮਾਰੇ ਆਪਣੇ ਜ਼ਰੂਰੀ ਅੱਕ ਰਜ਼ਿਮੇਵਾਰੀ ਦੇ ਬਾਰੇ ਦੀ ਜਿਹਨੀ ਕਿ ਮਾਰੇ ਸੰਵਿਧਾਨ ਦੋ ਮੌਲਿਕ ਅਧਿਕਾਰ ਕਰਤੱਵਯ ਬੋਲੋ ਹਮੇ ਆਪਣੇ ਅਧਿਕਾਰ ਬਾਰੇ ਤੋਂ ਕਾਫੀ ਜਾਗਰੂਕ ਹੋਈ ਗਈ ਐਬੈ ਪਰ ਆਪਣੇ ਜ਼ਿੰਮੇਵਾਰੀ ਦੇ ਬਾਰੇ ਦੇ ਹਮੇ ਪਾਛੂ ਪਾਛੂ ਕੇ ਚਾਲਣੇ ਲੱਗ ਰਹੇ ਐਰੂ ਜਾਣੀਓ ਜੇ ਭੀ ਕੋ ਹਮੇ ਪਾਛੂ ਕੇ ਟੇਕਰੀ। 26 ਜਨਵਰੀ 1950 ਉਹਦੇ ਜਬ ਸੰਵਿਧਾਨ ਲਾਗੂ ਆ ਮਾਰੇ ਮੁਲਕ ਦਾ ਤੋ ਹਮ ਹੱਕ ਦੀ ਹੈ ਸਰਕਾਰ ਹੈ ਸੰਵਿਧਾਨ ਔਰ ਚੀਜ਼ ਬਾਗ ਉਹਦੇ ਅਨੁਛੇਦ 12 ਦੇ ਜੋਣ 35 ਤੋੜੀ ਮਾਰੇ ਅਕ ਔਰੇ ਬਾਰੇ ਦੋ ਦੇ ਰੱਖੋ। ਜ਼ਿਆਦਾਤਰ ਲੋਕ ਪੜ੍ਹੇ ਲਿਖੇ ਹੋਣੇ ਦੀ ਵਜ੍ਹਾ ਸੇ ਇਹਦੇ ਬਾਰੇ ਦਾ ਪੋਤਾ ਬੋ ਸੋ ਕੋਨੀ ਕਿ ਆਜ਼ਾਦੀ ਦਾ ਮਤਲਬ ਹੀ ਤੋ ਬਿਓ ਸੋ ਜੋ ਬੇ ਕੀ ਹੈ ਅਕ ਹਾਮੋ ਮਿਲੋ ਔਰ ਐਰੇ ਅਕ ਮਿਲੋ ਜੋ ਜੀਉਣੇ ਕੇ ਜ਼ਰੂਰੀ ਹੋ। ਸ਼ੁਰੂਆਤ ਦੇ ਸੰਵਿਧਾਨ ਔਰ ਹਮੋ ਸਾਤ ਜੋ ਜ਼ਰੂਰੀ ਅਕ ਮੌਲਿਕ ਅਧਿਕਾਰ ਦੇ ਰੱਖਦੇ ਜਰਾ ਬਰਾਬਰੀ ਰਾ ਅਕ ਵਾ ਆਜ਼ਾਦੀ ਰਾ ਅਕ ਵਾ ਦੌਰਮੋਰੀ ਆਜ਼ਾਦੀ ਰਾ ਅਕ ਵਾ ਆਪਣੇ ਰੀਤੀ ਰਿਵਾਜੋ ਹੈਰ ਸ਼ੈਕਸ਼ਣਿਕ ਅਕ ਸੀ ਥੀਆ ਗਿਰੇ ਸੰਵਿਧਾਨਿਕ ਉਪਚਾਰ ਜੇ ਹਮੋ ਮਾਰੇ ਅੱਖ ਕੁਵੇਂ ਮਾਰੋ ਤਾਂ ਤੈਨੀ ਕਿ ਹਮੋ ਗਏ ਕਾ ਤਰੀਕਾ ਸੋ ਤੈਨੀ ਠੀਕ ਕੋਨੇ ਰਾ ਰੋ ਏਕ ਅੱਖ ਗਿਰੇ ਥੀਆ ਸੱਤ ਵਾਸੇ ਥੀਆ ਆਪਣੇ ਸੰਪਤੀ ਰਾ ਅੱਖ ਸੰਪਤੀ ਦਾ ਅਧਿਕਾਰ ਦੀ ਹਮੋ ਪਰ ਇਹ ਜੋ ਸੱਤਵਾ ਅੱਖ ਦੇ ਰੱਖਦਾ ਹਮੋ ਸੇ 1978 ਦਾ 44ਵੇਂ ਸੰਸ਼ੋਧਨ ਨਾ ਖਤਮ ਕਰੀ ਦਿਆ ਥਾ। ਇਹ ਤੋ ਥੀ ਬਾਤ ਜੇ ਕੁਝੇ ਕੁਝੇ ਅਧਿਕਾਰ ਹਮੋਗੇ ਓਸੋ ਕੁਝੇ ਕੁਝੇ ਅੱਕ ਹਮੋ ਦੇ ਰੱਖੇ ਪਰ ਉਹ ਕਾ ਇਹ ਅੱਕ ਇਹ ਅੱਕ ਐ ਰਿਹਾ ਸੋਦੋ ਸੋਭੀ ਮਿਲੋ ਇਹਦਾ ਮਕਸਦ ਸੋਭੀ ਬਰਾਬਰੀ ਰੱਖਣੇ ਰਾ ਸੋਭੀ ਬਰਾਬਰ ਮੌਕੇ ਦੇਣੇ ਰਾ ਸੋ ਸਰਕਾਰ ਇਹ ਨਹੀਂ ਬੰਧਨ ਕਰ ਸਕਦੀ ਸੰਵਿਧਾਨ ਨੂੰ ਦੇ ਇਹਨੀ ਕਿ ਕੁਏ ਰੋਕਣ ਸਕਦਾ ਇਹਨੀ ਕਿ ਇਹਨੀ ਰੱਖ ਰੱਖਾ ਤਰੀਕਾ ਰੱਖ ਰੱਖਾ ਇਹਨੀ ਨਾ ਕੁਛ ਰੋਕ ਲੱਗ ਸਕੋ ਸਿਤੋਬ ਲੱਗ ਸਕੋ ਜੇ ਰਹਿ ਕੇ ਰਹਿ ਅੱਕ ਮਾਰੋ ਹਾਂ ਮੈਂ ਹੈ ਤੈਨਰਾ ਧਿਆਨ ਰੱਖਣਾ ਰਹਿ ਕੇ ਰਹਿ ਕਰਾ ਤਬ ਤੇ ਥੇ ਹਮੋ ਕੇ ਰੋਕ ਲੱਗ ਸਕੋ ਰਗੇਰੇ ਹਮੋਕ ਜੂ ਮਾਰੇ ਅੱਕ ਹੋ ਇਹਨੀ ਦੇ ਇਹਨੀ ਲਾਉਣੇ ਕਿ ਹਾਂ ਮੈਂ ਅਦਾਲਤ ਦੇ ਜਾ ਸਕੋ ਜੂ ਮਾਰੇ ਪ੍ਰਦੇਸ਼ ਵਾਲੀ ਅਦਾਲਤ ਜਾਂ ਮੁਲਕ ਵਾਲੀ ਅਦਾਲਤ ਸੋ ਸਿੱਧੇ ਤਿੰਨੀ ਕੇ ਜਾ ਸਕਦੇ ਤੇਥੇ ਜਾਇਓ ਨਿਆਂ ਲੈ ਸਕੋ ਹਾਂ ਮੈਂ ਜੂ ਮਾਰਾ ਅਨੁਛੇਦ 32 ਤਿੰਨੀ ਕਿ ਹਾਂ ਮੈਂ ਮੁਲਕ ਰੇ ਸਭ ਦੇ ਬੜੇ ਅਦਾਲਤੋਂ ਕੇ ਜਾ ਸਕੋ ਔਰ ਅਨੁਛੇਦ 226 ਦੇ ਹਾਂ ਮੈਂ ਪ੍ਰਦੇਸ਼ ਵਾਲੀ ਸਭ ਦੀ ਬੜੀ ਅਦਾਲਤੋਂ ਕੇ ਜਾ ਸਕੋ ਮੌਲਿਕ ਅਧਿਕਾਰ ਇਹ ਜੋ ਮਾਰੇ ਅੱਕ ਸੋ ਇਹ ਸੋਭੀ ਮਿਲਦੇ ਕੇਲੀ ਕੇਲੀ ਮਿਲੋ ਸਮਾਜੋ ਕੇ ਨਾ ਕੇਲੇ ਕੇਲੇ ਕੇ ਬੋਸ ਇਹ ਰ ਆਪੇ ਆਪੇ ਕੇ ਮਿਲ ਰਹੇ ਜੋ ਇੱਜ਼ਤੋ ਸੀਤੇ ਜੀਣੇ ਰਾ ਹਮੋ ਜ਼ਰੀਆ ਦਿਓ ਤੋ ਇਹ ਤੋ ਹਮੇ ਅੱਕ ਰੇ ਬਾਰੇ ਦੇ ਬਾਤ ਕੀ ਐਬੇ ਬਾਤ ਕੋ ਨਹੀਂ ਮਾਰੇ ਆਪਣੇ ਜ਼ਿੰਮੇਵਾਰੀ ਦੇ ਬਾਰੇ ਦੇ।

ਪਿਆਗੜਾ ਹੈ ਸੁਣਿਆ ਗਾਇਕ ਰਹੇ ਜੋਗਿੰਦਰ ਕੁਮਾਰ ਬੰਸਲਗਲ ਅਤੇ ਨਾਲੇ ਸਾਥੀ। ਅੱਜ ਆ 15 ਮਈ ਔਰ ਇਸ ਦਿਹਾੜੇ ਜੇ ਅਸੀਂ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਪਰਿਵਾਰ ਦਿਵਸ 'ਚ ਅਸੀਂ ਮਨਾਇਆ ਜਾ। ਸ਼ੁਰੂਆਤ ਇਸਦੀ ਹੋਈ ਸੀ 15 ਮਈ 1994 ਦੇ ਔਰ ਇਸਦੇ ਪਿੱਛੇ ਉਦੇਸ਼ ਇਹ ਹੀ ਆ ਕਿ ਅਸਾਂ ਜੋ ਜਿਹੜੇ ਆਪਣੇ ਪਰਿਵਾਰ ਦੇ ਟੱਬਰ ਦੇ ਨਾਲ ਮਹੱਤਵ ਸਮਝਣਾ, ਤਿਨਾਂ ਜੋ ਮਜ਼ਬੂਤ ਕਰਨਾ, ਪਰਿਵਾਰਾਂ ਜੋ ਟੁੱਟਣੇ ਅਤੇ ਬਚਾਉਣਾ, ਜਿਹੜੇ ਏਕਲ ਪਰਿਵਾਰ ਹੋਏ ਕਰਾਂ ਜਾਂ ਪਰਿਵਾਰ ਵਿਭਾਜਿਤ ਹੋਏ ਕਰਾਂ, ਤਿਨਾਂ ਸਭ ਨੂੰ ਰੋਕਣਾ ਔਰ ਇਸ ਵਾਸਤੇ ਸਮਾਜਾਂ 'ਚ ਜੋ ਹੈ ਜਾਗਰੂਕਤਾ ਲਿਆਉਣੀ। ਦੇਖਾ ਪੁਰਾਣੇ ਵਕਤ ਹੋਏ ਤਾਂ ਹਰੇ ਘਰ ਛੋਟੇ ਛੋਟੇ ਹੋਏ, 2 ਕਮਰੇ 3 ਕਮਰੇ 4 ਕਮਰੇ ਹੋਏ ਘਰਾਂ 'ਚ, ਲੇਕਿਨ ਮਾਣੂ ਜ਼ਿਆਦਾ ਆਉਂਦੇ, ਕੀ ਕਮਰੇ 'ਚ 2-2, 3-3 ਮਾਣੂ ਜੇ ਟੱਬਰ ਵਾਲੇ ਸੌਂ ਥੇ ਔਰ ਬੜੇ ਪਿਆਰਾ ਪ੍ਰੇਮਾ ਨੇ ਸੇ ਉੱਥੇ ਸੇ ਐਸੇ ਰਹੇ ਥੇ ਔਰ ਰਿਸ਼ਤੇ ਘਰਾਂ 'ਚ ਸੇ ਬਹੁਤ ਜ਼ਿਆਦਾ ਹੋਏ ਥੇ, ਕੋਈ ਚਾਚਾ, ਕੋਈ ਮਾਸੀ, ਕੋਈ ਤਾਈ, ਕੋਈ ਚਾਚੀ, ਇਸ ਤਰ੍ਹਾਂ ਜਿਹਾ ਵੱਡੇ ਪਰਿਵਾਰ ਹੁੰਦੇ, ਦਾਦੂ ਦਾਦੀ ਸਭ ਘਰਾਂ 'ਚ ਅਸੀਂ ਹੋਏ ਥੇ। ਲੇਕਿਨ ਅੱਜ ਅਸੀਂ ਦੇਖਾ ਬਖਤਰੀ ਮਜਬੂਰੀ ਸਮਝੀਏ ਜਾਂ ਪਰਿਵਾਰ ਛੋਟੇ ਹੋਈਏ, ਇਸਰੀ ਵਜ੍ਹਾ 'ਤੇ ਹੋਈ ਹੈ ਕਿ ਹਰ ਜਿਹੜੇ ਪਰਿਵਾਰ ਹੈ ਸੇ ਛੋਟੇ ਹੋਈਏ ਔਰ ਘਰ ਜੇ ਸੇ ਵੱਡੇ ਵੱਡੇ ਹੋਈਏ। ਪਰਿਵਾਰਾਂ ਸੋਗੀ ਵਕਤ ਬਿਤਾਉਣ ਦਾ ਅੱਜ ਕਿਸੇ ਲਈ ਟਾਈਮ ਨਹੀਂ ਆ, ਇਸ ਖਾਤਰ ਕਾਰਨ ਜੇ ਅਸੀਂ ਕੁਛ ਵੀ ਹੋ ਸਕੇ, ਚਾਹੇ ਅਸੀਂ ਆਪਣਾ ਨੌਕਰੀ ਪੇਸ਼ਾ ਜਾਂ ਬਾਹਰ ਜੇ ਅਸੀਂ ਕਮਾਉਣੇ ਪਏ ਰਹਾਂ, ਜਿਹੜੇ ਮਤੇ ਕਾਰਨ ਹੈ। ਪਰ ਦੇਖਾ ਪੁਰਾਣੇ ਵਕਤਾਂ 'ਚ ਵੀ ਜਿਹੜਾ ਪਰਿਵਾਰ ਆ, ਜਿਹੜਾ ਭਾਰਤੀ ਸਮਾਜ ਆ, ਇਸ ਤਰ੍ਹਾਂ ਇੱਕ ਬੜਾ ਮਜ਼ਬੂਤ ਸਤੰਭ ਹੁੰਦਾ। ਅਗਰ ਪਰਿਵਾਰਾਂ 'ਚ ਜੇ 10 ਆਦਮੀ ਹੋਏ ਤਾਂ 10 ਅਤੇ 2 ਕਮਾਉਣੇ ਵਾਲੇ ਹੋਏ ਥੇ, 4 ਨਹੀਂ ਵੀ ਕਮਾਉਂਦੇ ਹੈ ਤਾਂ ਟੱਬਰ ਪਰਿਵਾਰ ਬੜੇ ਅੱਛੇ ਜਿਹੇ ਚਲਾਂ ਥੇ। ਲੇਕਿਨ ਅੱਜ ਕਿਆ ਵੀ ਗਰਾ ਭਾਈ, ਅੱਜ ਪਤੀ ਪਤਨੀ ਦੋਨੋਂ ਵੀ ਕਮਾ ਰਹੇ ਹਾਂ ਤਾਂ ਵੀ ਅਸੀਂ ਆਪਣਾ ਜੈਸੇ ਪੈਸਾ ਧੇਲਾ ਖਰਚਾ ਪਾਣੀ ਅਲੱਗ ਅਲੱਗ ਜਿਹਾਸੇ ਕਰਨੇ ਦੀ ਕੋਸ਼ਿਸ਼ ਕਰੇ, ਸੇ ਜੀ ਅੱਛੀ ਗੱਲ ਨਹੀਂ। ਜਬਕਿ ਪਹਿਲੇ ਜਿਹਾ ਟੱਬਰਾਂ 'ਚ ਇੱਕ ਜਿਹਾ ਨੌਕਰੀ ਵਾਲਾ ਹੁੰਦਾ ਤਾਂ 10 ਮਾਣੂ ਵਾਲਾ ਟੱਬਰ ਜਿਹਾਸੇ ਪਾਲੇ ਲਿਆ ਤਾਂ ਸੀ। ਔਰ ਜਿਹੜੀ ਸਾਡੀ ਭਾਰਤੀ ਸੰਸਕ੍ਰਿਤੀ, ਇਸ 'ਚ ਜੇ ਅਸੀਂ ਪੂਰੇ ਆਪਣੇ ਸਮਾਜਾਂ 'ਚੋਂ, ਆਪਣੀ ਪੂਰੀ ਧਰਤੀ 'ਚੋਂ ਜੇ ਅਸੀਂ ਇੱਕ ਪਰਿਵਾਰ ਮੰਨਿਆ, ਇੱਥੇ ਜੇ ਅਸੀਂ ਵਸੁਧੈਵ ਕੁਟੁੰਬਕਮ ਨਿਧਾਰਨਾ ਹੈ, ਯਾਨੀ ਪੂਰੀ ਜੇ ਧਰਤੀ 'ਚ ਸਾਰਾ ਪਰਿਵਾਰ ਆ। ਔਰ ਪਰਿਵਾਰ ਜੇ ਹੋਵਾਂ, ਜੇ ਇਹ ਜੇ ਸੰਸਕਾਰ ਹੋਵਾਂ, ਇਹਨਾਂ ਦੀ ਪਹਿਲੀ ਪਾਠਸ਼ਾਲਾ ਹੋਈ, ਤਾਂ ਅਗਰ ਪਰਿਵਾਰ ਨਹੀਂ ਭਜਗਾ ਤਾਂ ਜਿਹੜਾ ਸਾਰਾ ਬੱਚੇ ਸੇ ਸਾਡੇ ਸੰਸਕਾਰ ਜੇ ਅਸੀਂ ਅੱਛੇ ਸੰਸਕਾਰ ਪਰਿਵਾਰਾਂ ਤੋਂ ਬਗੈਰ ਨਹੀਂ ਸੇ ਜੇ ਸਿੱਖ ਹੀ ਸਕਦੇ ਹੈ, ਤਾਂ ਇਸ 'ਤੇ ਜੇ ਅਸੀਂ ਸਾਰਾ ਸਮਾਜ ਜਿਹੜਾ ਵੀ ਜੇ ਅਸੀਂ ਪਤਨ ਹੋਣੇ ਦਾ ਜੇ ਖਤਰਾ ਰਿਹਾ। ਜਿਹੜਾ ਭਾਰਤੀ ਆ ਸਮਾਜ ਆ, ਇਸ 'ਚ ਪਰਿਵਾਰ ਇੱਕ ਮਜ਼ਬੂਤ ਸਤੰਭ ਹੁੰਦਾ। ਪਹਿਲੇ ਜੇ ਅਸੀਂ ਕਾਫੀ ਬੜਾ ਪਰਿਵਾਰ ਹੁੰਦਾ, ਲੇਕਿਨ ਅੱਜ ਸਥਿਤੀ ਇਹ ਕਿ ਘਰਾਂ 'ਚ ਜੇ ਅਸੀਂ ਸਿਆਣੇ ਸਿਆਣੀ ਇਕੱਲੇ ਜਾਂ ਇਕੱਲੇ ਬਜ਼ੁਰਗ ਇਕੱਲੇ ਬੱਚੇ ਜੇ ਅਸੀਂ ਬਾਹਰ ਜਾ ਕਮਾਈ ਕਰਾਂ, ਚਲੋ ਕਮਾਉਣਾ ਬੁਰੀ ਗੱਲ ਨਹੀਂ, ਲੇਕਿਨ ਇਹ ਵੀ ਦੇਖਣਾ ਚਾਹਵਾਂ ਕਿ ਮਾਤਾ ਪਿਤਾ ਜੋ ਬੱਚੇ ਜੇ ਅਸੀਂ ਫੋਨ ਨਹੀਂ ਕਰਦੇ, ਅਤੇ ਨਾਲ ਸੁੱਖ ਸਾਂਦ ਨਹੀਂ ਲੈਂਦੇ, ਅਤੇ ਨਾਲ ਜੋ ਜੇ ਅਸੀਂ ਢੰਗਾਂ ਨੇ ਰੱਖਦੇ ਨਹੀਂ ਹੈ, ਤਾਂ ਇਹ ਸਭ ਜੇ ਅਸੀਂ ਪਰਿਵਾਰ ਇਸ ਦੀ ਵਜ੍ਹਾ 'ਤੇ ਟੁੱਟੀ ਕਰੇ ਹਾਂ ਹਰੇ, ਔਰ ਇਹ ਅੱਛੀ ਗੱਲ ਨਹੀਂ। ਦੇਖਾਰਾ ਘਰ ਚਾਹੇ ਕੱਚਾ ਹੋ, ਪਰ ਜਿਹੜੇ ਸਾਰੇ ਰਿਸ਼ਤੇ ਸੇ ਜੇ ਪੱਕੇ ਹੋਣੇ ਚਾਹੀਦੇ, ਪਰਿਵਾਰ ਹਾਂ ਜੇ ਅਸੀਂ ਪੱਕਾ ਹੋਣਾ ਚਾਹੀਦਾ। ਤਿੱਥੀ ਜੇ ਪਰਿਵਾਰ ਆ ਉੱਥੇ ਖੁਸ਼ੀਆਂ ਹੀ, ਪਰਿਵਾਰ ਅਗਰ ਆ ਤਾਂ ਉੱਥੇ ਰਿਸ਼ਤੇ ਨਾਤੇ, ਤਾਂ ਆਹ ਜੇ ਅਸੀਂ ਆਪਣੇ ਪਰਿਵਾਰ ਦੀ ਖਾਤਰ ਹੀ ਚਾਹੀ, ਚਾਹੇ ਭਰਿਆ ਜਾਂ ਰਿਸ਼ਤੇ ਨਾਤੇ ਨਿਭਾਉਣੇ ਵੀ ਇੱਕ ਨੇ, ਬਚਾਉਣੇ ਵੀ ਇਹ। ਇਹ ਇੱਕ ਛੋਟਾ ਸੰਦੇਸ਼ ਅੱਜ ਪਰਿਵਾਰ ਦਿਵਸ ਦੇ ਮੌਕੇ ਪਰ ਜੇ ਅਸੀਂ ਪੂਰੀ ਦੁਨੀਆ 'ਚ ਜੇ ਅਸੀਂ ਸਮਾਜਾਂ 'ਚ ਜੇ ਅਸੀਂ ਦੇਖ ਰਹੇ ਹਾਂ ਸਾਰੇ ਸੋਗੇ ਸੋਗੇ। ਹਾਂ, ਛੋਟੀ ਗੱਲ ਹੋਰ ਲਗਾਉਣੀ, ਜਿਹੜਾ ਸਾਰਾ ਭਾਰਤੀ ਸਾਹਿਤ ਆ, ਇਸ ਦਾ ਇਤਿਹਾਸ ਦੇਖਾ, ਕਿਤਾਬਾਂ ਸਾਹਿਤ ਆ, ਕਿਸੇ ਵੀ ਸਮਾਜ ਰਾ ਦੇਸ਼ ਰਾ ਜੇ ਅਸੀਂ ਆਇਨਾ ਹੋਵਾਂ, ਕਿਸੇ ਤੀਸਰੀ ਜਿਹੜੀ ਪਰਿਸਥਿਤੀਆਂ ਹੈ, ਉੱਥੇ ਵਿਵਸਥਾ ਹੀ, ਤੀਸਰੀ ਅੱਛਾਈਆਂ ਬੁਰਾਈਆਂ, ਤੀਸਰੀ ਕਾਮਯਾਬੀਆਂ, ਤੀਸਰੀ ਕਮੀਆਂ, ਇਹਨਾਂ ਸਭਨੀ ਜੋ ਜੇ ਅਸੀਂ ਸਾਹਮਣੇ ਦੱਸਾਂ। ਔਰ ਹਰ ਦੇਸ਼ ਜਿਹੜੀ ਸੱਭਿਅਤਾ ਹੀ ਸੀ, ਪੂਰੀ ਦੁਨੀਆ 'ਚ ਸਭ ਸੇ ਪ੍ਰਾਚੀਨ ਵਿਵਸਥਿਤ ਕਨੇ ਨਿਰੰਤਰਿਕ ਸੱਭਿਅਤਾ ਜੇ ਅਸੀਂ ਮੰਨੀ ਜਾਈ, ਕਨੇ ਇੱਥੇ ਦਾ ਇਤਿਹਾਸ ਆ ਸੀ ਵੀ ਬੜਾ ਪ੍ਰਾਚੀਨ ਆ, ਬੜਾ ਸਮ੍ਰਿੱਧ ਆ, ਔਰ ਇਸ 'ਚ ਜੇ ਅਸੀਂ ਸਾਰਾ ਸਾਹਿਤ ਵੀ ਜੇ ਅਸੀਂ ਸ਼ਾਮਿਲ ਆ। ਔਰ ਜਿਹੜਾ ਸਾਰਾ ਸਾਹਿਤ ਹੈ, ਇਸ ਦੀ ਖਾਸ ਗੱਲ ਇਹ ਕਿ ਇਹ ਸਾਰਾ ਜਿਹੜਾ ਸਾਹਿਤ ਹੈ ਕਿਸੇ ਇੱਕ ਹੀ ਭਾਸ਼ਾ ਤੱਕ ਸੀਮਿਤ ਨਹੀਂ ਆ, ਪਰ ਇਹ ਕਈ ਸਾਰੀ ਭਾਸ਼ਾ ਜੀ ਅਸੀਂ ਫੱਲਿਆ ਕਨੇ ਫੁੱਲਿਆ, ਔਰ ਇਹਨਾਂ ਦਾ ਇੱਕ ਜੇ ਅਸੀਂ ਇੱਕ ਬੜਾ ਹੀ ਖੂਬਸੂਰਤ ਗੁਲਦਸਤਾ। ਇਹਨਾਂ 'ਚ ਜੇ ਅਸੀਂ ਪ੍ਰਾਕਿਰਤਿਕ ਭਾਸ਼ਾ, ਪਾਲੀ ਭਾਸ਼ਾ, ਸੰਸਕ੍ਰਿਤ ਭਾਸ਼ਾ ਹੋਏਗੀ, ਫਿਰ ਤਮਿਲ ਹੋਈ, ਅਪਭ੍ਰੰਸ਼, ਹੋਰ ਜਿਤਨੇ ਵੀ ਆਧੁਨਿਕ ਭਾਸ਼ਾ ਹੀ ਆ, ਔਰ ਜਿਹੜੀ ਹਰੀ ਦੇਸੀ ਭਾਸ਼ਾ ਹੀ ਆ, ਸਭ ਇਸ 'ਚ ਜੇ ਅਸੀਂ ਸ਼ਾਮਿਲ, ਇਹਨਾਂ ਸਭ ਦਾ ਇੱਕ ਜੇ ਅਸੀਂ ਇੱਕ ਸ਼ਾਨਦਾਰ ਤਾਣਾ ਬਣਾ ਜੇ ਅਸੀਂ ਆਹਰਾ ਸਾਹਿਤਿਆ ਜੇ ਅਸੀਂ ਬਣਾ।
ਜਿਹੜਾ ਭਾਰਤੀ ਸਾਹਿਤ ਹੈ ਇਸ ਦੀ ਸ਼ੁਰੂਆਤ ਜੀ ਆਸੇ 1500 ਤੋਂ ਲੈਣੇ 1200 ਈਸਾ ਪੂਰਵ ਦੇ ਵਿੱਚ ਜੀ ਆਸੇ ਸ਼ੁਰੂਆਤ ਇਸ ਜੀ ਆਸੇ ਮੰਨਿਆ ਜਾਏ ਕਿਉਂਕਿ ਉਸ ਵਕਤ ਅਜਿਹਾ ਹੈ ਜਿਹੜੀ ਮਾਨਿਅਤਾ ਹੈ ਵੀ ਰਿਗਵੇਦ ਦਾ ਜਿਹਾ ਸੀ ਮੌਖਿਕ ਸੰਕਲਨ ਜੀ ਆਸੇ ਹੋਇਆ ਥਾ ਰਿਗਵੇਦ ਜੀ ਐਸੇ ਨਾ ਸਿਰਫ ਹਰੇ ਭਾਰਤਰਾ ਹਿੰਦੂ ਧਰਮ ਦਾ ਬਲਕਿ ਪੂਰੀ ਦੁਨੀਆ ਦਾ ਸਭਨੀ ਦੇ ਪ੍ਰਾਚੀਨ ਗ੍ਰੰਥ ਜੀ ਅਸੀਂ ਮੰਨਿਆ ਜਾ ਔਰ ਇਸ ਤੋਂ ਬਾਅਦ ਜਾਂ ਤਿੰਨ ਹੋਰ ਵੇਦ ਜਿਹੜਾ ਰਚਨਾ ਹੋਈ ਫਿਰ ਉਪਨਿਸ਼ਦ ਆਏ ਫਿਰ ਹੋਰ ਵੀ ਰਚਨਾ ਜਿਹੀਆਂ ਸੀ ਸਾਹਿਤਿਆ 'ਚ ਜੇ ਅਸੀਂ ਹੋਈਆਂ ਮੁੱਖ ਰੂਪਾਂ 'ਚ ਤਿੰਨ ਕਾਲਖੰਡਾਂ 'ਚ ਸੋ ਜਿਹੜਾ ਅਸੀਂ ਆਧੁਨਿਕ ਸਾਹਿਤਿਆਕਾਰ ਅਸੀਂ ਮੰਨਿਆ ਹੈ ਪ੍ਰਾਚੀਨ ਕਾਲ ਦਾ ਸਾਹਿਤਿਆ ਹੋਈ ਆ 1500 ਈਸਾ ਪੂਰਵ ਦੇ ਲੈਣੇ 1000 ਈਸਵੀ ਤੱਕ ਯਾਨੀ ਕਰੀਬ 2500 ਸਾਲਾਂ ਦਾ ਇਹ ਵਕਤ ਹੋਈ ਆ ਤਾਂ ਇਸ ਵਕਤ ਜੇ ਅਸੀਂ ਸ਼ਰੂਤੀ ਸਮ੍ਰਿਤੀ ਮੌਖਿਕ ਪਰੰਪਰਾ ਧਾਰਮਿਕ ਦਰਸ਼ਨ ਸ਼ਾਸਤਰ ਔਰ ਸ਼ਾਸਤਰੀ ਭਾਸ਼ਾ ਇਹ ਸੀ ਨਾ ਸਭਨੀ ਦਾ ਉਥਾਨ ਕਾਲ ਥਾ ਔਰ ਇਸ 'ਚ ਜੇ ਅਸੀਂ ਵਿਹਾਰ ਵੈਦਿਕ ਸਾਹਿਤਿਆ ਆਇਆ ਦੀ ਰਿਗਵੇਦ ਯਜੁਰਵੇਦ ਸਾਮਵੇਦ ਅਥਰਵੇਦ ਇਹ ਸਭ ਜੇ ਅਸੀਂ ਇਹਨਾਂ ਰਚਨਾ ਜੇ ਅਸੀਂ ਹੋਈ ਉਪਨਿਸ਼ਦਾਂ ਨੇ ਰਚਨਾ ਹੋਈ ਫਿਰ ਮੱਧਿਆਕਾਲੀਨ ਸਾਹਿਤ ਆਇਆ ਮੱਧਿਆਕਾਲੀਨ ਸਾਹਿਤ ਜੇ ਅਸੀਂ 1000 ਤੋਂ 1800 ਈਸਵੀ ਤੱਕ ਜੇ ਅਸੀਂ ਮੰਨਿਆ ਜਾ ਯਾਨੀ ਇਹ ਜਿਹੜਾ ਵਕਤ ਆ ਹਰ ਦੇਸ ਲਗਭਗ ਗੁਲਾਮੀ ਕਾਲ ਜੇ ਥਾ ਔਰ ਇਸ 'ਚ ਅਸੀਂ ਭਗਤੀ ਅੰਦੋਲਨ ਔਰ ਦਰਬਾਰੀ ਸਾਹਿਤ ਜੇ ਅਸੀਂ ਕਾਫੀ ਜ਼ਿਆਦਾ ਜੇ ਅਸੀਂ ਲਿਖਿਆ ਗਿਆ ਭਗਤੀ ਅੰਦੋਲਨ 'ਚ ਤੁਲਸੀਦਾਸ ਕਬੀਰਦਾਸ ਸੂਰਦਾਸ ਮੀਰਾਬਾਈ ਗਿਆਨੇਸ਼ਵਰ ਸੰਤ ਤੁਕਾਰਾਮ ਜਿਹੜੇ ਬੜੇ ਬੜੇ ਜੇ ਅਸੀਂ ਮਹਾਂਕਵੀ ਜੇ ਅਸੀਂ ਹੋਏ ਔਰ ਇਹ ਜਿਹਾ ਆਧੁਨਿਕ ਸਾਹਿਤ ਆ ਇਹ ਇਸਰਾ ਜਿਹਾ ਕਾਲ ਮੰਨਿਆ ਜਾ ਅਸੀਂ 1800 ਈਸਵੀ ਤੋਂ ਅੱਗੇ ਜੇ ਅਸੀਂ ਮੰਨਿਆ ਜਾ ਇਸ 'ਚ ਜੇ ਅਸੀਂ ਸਾਹਿਤ ਕਾਫੀ ਜ਼ਿਆਦਾ ਵਿਕਾਸ ਕੀਤਾ ਕਿਉਂਕਿ ਇਸ 'ਚ ਜੇ ਛਾਪੇ ਕਾਨੇ ਦਾ ਅਵਿਸ਼ਕਾਰ ਹੋਇਆ ਵਿਕਾਸ ਹੋਇਆ ਔਰ ਸੋਗੀ ਜੇ ਅਸੀਂ ਪੱਛਮੀ ਵਿਚਾਰ ਵੀ ਸਾਡੇ ਜਿਹੜੇ ਸਾਹਿਤ ਦੀ ਸਭਰਾਵ ਵੀ ਜੇ ਅਸੀਂ ਹੋਇਆ ਔਰ ਇਸ 'ਚ ਜੇ ਅਸੀਂ ਗੱਦੇ ਦਾ ਵਿਕਾਸ ਹੋਇਆ ਪਹਿਲੇ ਜੇ ਅਸੀਂ ਜਿਹੜਾ ਸਾਹਿਤ ਉਹ ਅਸੀਂ ਜ਼ਿਆਦਾਤਰ ਕਵਿਤਾ ਦੇ ਰੂਪਾਂ 'ਚ ਜਾਂ ਪੱਦੇ ਰੂਪਾਂ 'ਚੋਂ ਹਨ ਲੇਕਿਨ ਅਬ ਨਾਟਕ ਕਹਾਣੀ ਨਿਬੰਧ ਯਾਤਰਾ ਇਹ ਸਭ ਜੇ ਅਸੀਂ ਇਸ 'ਚ ਸ਼ਾਮਿਲ ਹੋਇਆ ਇਸ ਵਿੱਚ ਜੇ ਅਸੀਂ ਰਾਸ਼ਟਰੀ ਚੇਤਨਾ ਤੀਸਰਾ ਵਿਕਾਸ ਹੋਇਆ ਔਰ ਭਾਰਤੇਂਦੂ ਹਰੀਸ਼ ਚੰਦਰ ਰਵਿੰਦਰ ਨਾਥ ਟੈਗੋਰ ਸੁਬਰਮਨਿਅਮ ਭਾਰਤੀ ਜਿਹੜੇ ਜੇ ਮਤੇ ਸਾਰੇ ਜੇ ਅਸੀਂ ਰਾਸ਼ਟਰ ਕਵੀ ਜੇ ਅਸੀਂ ਹੋਏ ਰਾਸ਼ਟਰ ਜਾਂ ਲੇਖਕ ਜੇ ਸੀ ਔਰ ਇਸ 'ਚ ਜੇ ਵਿਭਿੰਨਤਾ ਸੀ ਪ੍ਰਗਤੀਵਾਦ ਥਾ ਪ੍ਰਯੋਗਵਾਦ ਥਾ ਛਾਇਆਵਾਦ ਥਾ ਇਹ ਸਭ ਮਿਲਾਈ ਨੇ ਜੇ ਅਸੀਂ ਆਹ ਆਧੁਨਿਕ ਸਾਹਿਤ ਜੇ ਅਸੀਂ ਬਣਾ ਕੁੱਲ ਮਿਲਾਇਕ ਨੇ ਜੇ ਅਸੀਂ ਆਦਿ ਕਾਲ ਤੋਂ ਲਈ ਨੇ ਬਾਲਮੀਕੀ ਤੋਂ ਲਈ ਨੇ ਵੇਦ ਵਿਆਸ ਤੋਂ ਲਈ ਨੇ ਔਰ ਜਿਤਨਾ ਵੀ ਰਵਿੰਦਰਨਾਥ ਟੈਗੋਰ ਤੱਕ ਜਿਹੜਾ ਭਾਰਤੀ ਸਾਹਿਤ ਆ ਇਹ ਆਹਾਰੇ ਜਿਹੜਾ ਇੱਥਾਂ ਦੀ ਸੰਸਕ੍ਰਿਤੀ ਇੱਥਾਂ ਦਾ ਜਿਹੜਾ ਦਰਸ਼ਨ ਆ ਇਸਰਾ ਇੱਕ ਆਇਨਾ ਔਰ ਇਹ ਬੜੀ ਅੱਛੀ ਤਰ੍ਹਾਂ ਜੇ ਅਸੀਂ ਆਹਾਰੇ ਸਮਾਜ ਜੋ ਆਹਾਰੇ ਦਰਸ਼ਨ ਜੋ ਜੇ ਅਸੀਂ ਪੂਰੀ ਦੁਨੀਆ ਅੱਗੇ ਜੇ ਅਸੀਂ ਰੱਖਾਂ ਇਹ ਛੋਟੀ ਗੱਲਬਾਤ ਸੀ ਇੱਕ ਲੋਕ ਗੀਤ ਹਾਂ ਉਹ ਲਗਾਉਣਾ ਅਤੇ ਸੁਣੇ ਲੋਕ ਗੀਤ।

ਵੀ ਕਰਾਂ। ਔਰ ਜਿਹੜਾ ਧੁਨੀ ਯਾਨੀ ਆਵਾਜ਼ਾਂ ਵਾਲਾ ਪ੍ਰਦੂਸ਼ਣ ਵੀ ਅਸੀਂ ਪਰਿਆਵਰਨ ਜੋ ਜੀ ਅਸੀਂ ਬਹੁਤ ਜ਼ਿਆਦਾ ਜੀ ਅਸੀਂ ਫੈਲੀ ਕਰਾਂ, ਔਰ ਅਵਾਂਛਿਤ ਜਿਹੜਾ ਸ਼ੋਰ ਆ ਇਸੋ ਹੀ ਜੇ ਅਸੀਂ ਪਰਿਆਵਰਨ ਦਾ ਜੇ ਧੁਨੀ ਪ੍ਰਦੂਸ਼ਣ ਜੇ ਅਸੀਂ ਬੋਲਾਂ ਹੈ। ਔਰ ਇਹ ਹਾਰੇ ਯਾਨੀ ਮਾਣੂ ਆ ਜੋ ਕਨੇ ਸੋਗੀ ਸੋਗੀ ਜਿਹੜੇ ਹਾਰੇ ਪਾਲਤੂ ਕਨੇ ਜੰਗਲੀ ਜਾਨਵਰ ਤਿੰਨਾਂ ਦੇ ਸਵਸਥਿਆ ਖਾਤਰ ਕਨੇ ਮਾਨਸਿਕ ਸ਼ਾਂਤੀ ਖਾਤਰ ਜੇ ਅਸੀਂ ਕਾਫੀ ਜ਼ਿਆਦਾ ਨੁਕਸਾਨ ਜੇ ਅਸੀਂ ਪਜਵਾ। ਡਾਕਟਰ ਜਿਹੜਾ ਬੋਲਾਂ ਵੀ ਜਿਹੜਾ ਸਵਸਥ ਮਾਣੂ ਖਾਤਰ ਜੇ ਅਸੀਂ 85 ਡੈਸੀਬਲ ਤੱਕ ਦੀ ਆਵਾਜ਼ ਜੇ ਅਸੀਂ ਗੈਰ ਹਾਨੀਕਾਰਕ ਮੰਨਿਆ ਜਾਈ, ਇਸ ਤੋਂ ਜ਼ਿਆਦਾ ਜੇ ਅਗਰ ਆਵਾਜ਼ ਹੋ ਤਾਂ ਅਸੀਂ ਫਿਰ ਹਾਰੀ ਸਿਹਤੀ ਖਾਤਰ ਜੇ ਅਸੀਂ ਠੀਕ ਨਹੀਂ ਹੁੰਦੀ ਹੈ। ਔਰ ਅੱਜ ਅਸੀਂ ਦੇਖਾਂ ਹਰੇ ਚਾਰੋਂ ਪਾਸੇ ਜੇ ਅਸੀਂ ਕਈ ਤਰ੍ਹਾਂ ਦੇ ਸ਼ੋਰ ਵਿੱਚ ਐਸੇ ਟ੍ਰੈਫਿਕ ਯਾਤਰਾ ਸ਼ੋਰ ਸ਼ਹਿਰਾਂ 'ਚ ਜੇ ਅਸੀਂ ਸੜਕਾਂ 'ਚ ਚੱਲਣ ਵਾਲੇ ਜਿਹੜੇ ਗੱਡੀਆਂ ਮੋਟਰਾਂ ਹੀ ਤਿੰਨਾਂ ਦੇ ਇੰਜਣ ਵਾਲਾ ਸ਼ੋਰ ਪ੍ਰੈਸਰ ਔਰਨ ਤਿੰਨਾਂ 'ਚ ਲੱਗੇ ਹੋਏ ਕਈ ਵਾਰ ਜਿਹਦੇ ਔਰਨ ਵਾਲੀ ਆਵਾਜ਼ਾਂ ਜੇ ਅਸੀਂ ਕਾਫੀ ਜ਼ਿਆਦਾ ਸ਼ੋਰ ਕਰੇ ਤੀਆਂ ਜਿਹੜਾ ਉਦਯੋਗਿਕ ਮਸ਼ੀਨਾਂ ਹੀ ਆ ਬੜੀ ਬੜੀ ਮਸ਼ੀਨਾਂ ਜਨਰੇਟਰ ਕਟਰ ਵਗੈਰਾ ਇਸ ਕਾਫੀ ਜੇ ਅਸੀਂ ਸ਼ੋਰ ਕਰਾਂ। ਔਰ ਜਿਹੜੇ ਵੱਡੇ ਸ਼ਹਿਰ ਇੱਥੇ ਹਵਾਈ ਅੱਡੇ ਟ੍ਰੇਨਾਂ ਵਗੈਰਾ ਹੀ ਆ ਉੱਥੇ ਜੇ ਅਸੀਂ ਤਿੰਨਾਂ ਦੇ ਆਸ ਪਾਸ ਕਾਫੀ ਜ਼ਿਆਦਾ ਜੇ ਅਸੀਂ ਤੇਜ਼ ਆਵਾਜ਼ਾਂ ਜੇ ਅਸੀਂ ਆਈਆਂ ਤੀਆਂ ਹੀ ਦੇਸ ਤਰ੍ਹਾਂ ਵਿਕਾਸ ਚਰਾ ਤਾਂ ਵਿਕਾਸ ਨਿਰਮਾਣ ਕੰਮਾਂ 'ਚ ਵੀ ਜੇ ਅਸੀਂ ਬੜੀ ਬੜੀ ਮਸ਼ੀਨਾਂ ਰਾ ਡਰਿੱਲ ਮਸ਼ੀਨਾਂ ਰਾ ਟ੍ਰੇਲਰ ਰਾ ਟਿੱਪਰਾਂ ਰਾ ਜਨਰੇਟਰ ਦਾ ਉਪਯੋਗ ਹੋਵਾਂ ਇਹ ਵੀ ਜੇ ਅਸੀਂ ਕਾਫੀ ਜ਼ਿਆਦਾ ਸ਼ੋਰ ਜੇ ਅਸੀਂ ਕਰਾਂ। ਔਰ ਸੁੱਘ ਸੁੱਘ ਆਏ ਸਮਾਜਾਂ 'ਚ ਜੇ ਅਸੀਂ ਕਾਫੀ ਜ਼ਿਆਦਾ ਸਮਾਜਿਕ ਸਾਂਸਕ੍ਰਿਤਿਕ ਕਾਰਿਆਕ੍ਰਮ ਹੋਏ, ਸਾਦੀਆਂ ਵਿਆਹ ਲੱਗੇ ਰਹੇ, ਤਿਉਹਾਰ ਹੋਏ, ਰੈਲੀਆਂ ਹੋਈਆਂ, ਇਹਨਾਂ 'ਚ ਵੀ ਲਾਊਡ ਸਪੀਕਰ ਡੀ ਜੇ ਵਗੈਰਾ ਜੇ ਅਸੀਂ ਕਾਫੀ ਜ਼ਿਆਦਾ ਪ੍ਰਦੂਸ਼ਣ ਜੇ ਅਸੀਂ ਕਰਾਂ। ਔਰ ਇਸ ਦੁਸ਼ਪ੍ਰਭਾਵ ਇਹ ਆ ਵੀ ਹਾਂ ਜਿਹੜੇ ਸੁਣਨੇ ਦੀ ਕਸਮਤਾ ਇਸ ਕਮੀ ਆਈ ਆਈ। ਔਰ ਸੁੱਘ ਸੁੱਘੀ ਜਿਹੜਾ ਬੜਾ ਦੁਸ਼ਪ੍ਰਭਾਵ ਅਸੀਂ ਮਾਨਸਿਕ ਤਣਾਅ ਚਿੜਚਿੜਾਪਨ ਜੇ ਅਸੀਂ ਮਾਣੂਆਂ 'ਚ ਆਈਆਂ, ਨੀਂਦਰ ਦੀ ਕਮੀ ਹੋਈ ਆਈ, ਔਰ ਜਿਹੜਾ ਬੀ ਪੀ ਆ ਜਾਂ ਫਿਰ ਦਿਲ ਦੀ ਬਿਮਾਰੀਆਂ ਇਹਨਾਂ ਰੋਣੇ ਦਾ ਖਤਰਾ ਰਹੇ ਹਾਂ। ਔਰ ਖਾਸ ਤੌਰ 'ਤੇ ਜਿਹੜੇ ਬੁੱਢੇ ਹੋਏ ਆ, ਫਿਰ ਬਿਮਾਰ ਹੋਏ ਜਾਂ ਬੱਚੇ ਹੋਏ, ਔਰ ਜਿਹੜੇ ਪਸ਼ੂ ਪਕਸ਼ੀ ਹੈ ਇਹਨਾਂ ਪਰ ਜੇ ਅਸੀਂ ਕਾਫੀ ਜ਼ਿਆਦਾ ਵਿਪਰੀਤ ਪ੍ਰਭਾਵ ਜੇ ਅਸੀਂ ਪਾਵਾਂ ਤਾਂ ਇਸ ਹਾਂ ਜੋ ਰੋਕਣਾ ਇਸ ਖਾਤਰ ਕਾਨੂੰਨ ਵੀ ਜੇ ਅਸੀਂ ਬਣੀ ਦੇ ਧੁਨੀ ਪ੍ਰਦੂਸ਼ਣ ਨਿਯੰਤਰਣ ਦੇ ਨਿਯਮ ਆ, ਔਰ ਨਿਯਮ ਵੀ ਬਣੀ ਦੇ ਕਿ ਰਾਤੀ 10 ਵਜੇ ਦੇ ਨੇ ਪਿਆ ਗਾ 6 ਵਜੇ ਤੱਕ ਲਾਊਡ ਸਪੀਕਰ ਨਹੀਂ ਚਲਾਉਣੇ ਹੈ, ਡੀ ਨਹੀਂ ਚਲਾਉਣੇ ਹੈ। ਤੀਆਂ ਹੀ ਸਕੂਲਾਂ ਹਸਪਤਾਲਾਂ ਦੇ ਸੋਗੀ ਜੇ ਅਸੀਂ ਸਾਇਲੈਂਸ ਜ਼ੋਨ ਬਣਾਏ ਰਹੇ, ਔਰ ਜਿਹੜੇ ਹਰੇ ਗੱਡੀਆਂ ਮੋਟਰਾਂ ਤਿੰਨਾਂ 'ਚ ਅੱਛੇ ਇੰਜਣ ਕਰੇ ਸਾਇਲੈਂਸਰ ਦਾ ਉਪਯੋਗ ਹੋਈ ਕਰਾਂ, ਸੜਕਾਂ ਦੇ ਕਿਨਾਰੇ ਵੀ ਜੇ ਅਸੀਂ ਵਰਿਕਸਾ ਰੋਪਣ ਅਗਰ ਕਰੀਏ ਤਾਂ ਇਹ ਵੀ ਜੇ ਅਸੀਂ ਆਵਾਜ਼ਾਂ ਜੋ ਜੇ ਅਸੀਂ ਆਪੋ 'ਚ ਅਵਸੋਸ਼ਿਤ ਕਰ ਲਏ ਹਾਂ ਔਰ ਆਵਾਜ਼ ਜੇ ਅਸੀਂ ਬਾਹਰ ਘੱਟ ਜਾਏ। ਉਸ ਇਸ ਸੋਗੀ ਸੋਗੀ ਅਸੀਂ ਜੇ ਥੋੜ੍ਹੀ ਸਮਾਜਿਕ ਜਾਗਰੂਕਤਾ ਵੀ ਅਗਰ ਫੈਲਾਂਗੇ ਕਿ ਸਮਾਜ ਜੇ ਅਸੀਂ ਸਾਦੀ ਵਿਆਹ ਦੇ ਮੌਕੇ ਉੱਪਰ ਜਾਂ ਫਿਰ ਧਾਰਮਿਕ ਆਯੋਜਨਾਂ ਦੇ ਮੌਕੇ ਉੱਪਰ ਜੇ ਅਸੀਂ ਬਹੁਤ ਜ਼ਿਆਦਾ ਜੇ ਅਸੀਂ ਸ਼ੋਰ ਸ਼ਰਾਬੇ ਵਾਲੇ ਜੇ ਅਸੀਂ ਉੱਥੇ ਉਪਕਰਨ ਜੇ ਅਸੀਂ ਨਹੀਂ ਲਗਾਓ। ਦੇਖੋ ਜ਼ਿੰਦਗੀ ਜਿਤਨੀ ਹਾਰੀ ਸ਼ਾਂਤ ਹੋਊਗੀ ਉਤਨੀ ਜੇ ਅਸੀਂ ਸੁੰਦਰ ਵੀ ਹੋਏ, ਔਰ ਧੁਨੀ ਪ੍ਰਦੂਸ਼ਣ ਜੋ ਘੱਟ ਕਰੀਕਨੇ ਇਹ ਜੇ ਅਸੀਂ ਅਸੀਂ ਜੇ ਅਸੀਂ ਆਪਣੇ ਕਨੇ ਸਮਾਜਾਂ 'ਚ ਰਹਿਣ ਵਾਲੇ ਜ਼ਿੰਦਗੀ 'ਚ ਹੋਰ ਜ਼ਿਆਦਾ ਜੇ ਅਸੀਂ ਸ਼ਾਂਤ ਸੁਖਦ ਕਨੇ ਸੁੰਦਰ ਜੇ ਅਸੀਂ ਬਣਾਈ ਸਕਾਂ। ਇਹ ਛੋਟੀ ਗੱਲਬਾਤ ਜਿਹੜੀ ਖਾਸ ਖਬਰਾਂ ਇਸ ਵੀ ਲਗਾਉਣੀ ਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਬੋਲਿਆ ਕਿ ਵਿਦਿਆਰਥੀ ਜੇ ਅਸੀਂ ਸਰਕਾਰ ਵਾਲੀ ਪ੍ਰਾਥਮਿਕਤਾ ਇੱਕ ਨੇ, ਸਰਕਾਰ ਇਹਨਾਂ ਦੀ ਖਾਤਰ ਜੇ ਅਸੀਂ ਪੂਰੀ ਤਰ੍ਹਾਂ ਸੰਵੇਦਨਸ਼ੀਲ ਨਹੀਂ। ਤਿੰਨ ਦੱਸਿਆ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਜੇ ਅਸੀਂ NEET UG 2026 ਦੀ ਪ੍ਰੀਖਿਆ 21 ਜੂਨ 2026 ਜੋ ਦੁਬਾਰਾ ਜੇ ਅਸੀਂ ਆਯੋਜਿਤ ਕਰਨ ਦੀ ਘੋਸ਼ਣਾ ਕੀਤੀ ਕਿ ਇਸ ਖਾਤਰ ਜੇ ਅਸੀਂ ਪ੍ਰੀਖਿਆ 'ਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਜੋ 14 ਜੂਨ ਤੱਕ ਜੇ ਅਸੀਂ ਪ੍ਰਵੇਸ਼ ਕਾਰਡ ਉਪਲਬਧ ਜੇ ਅਸੀਂ ਕਰਾਈ ਦਿੱਤੇ ਜਾਣੇ। ਔਰ ਅਗਲੀ ਖਬਰ ਕਿ ਪ੍ਰਦੇਸ਼ ਸਾਰੇ ਜਿਹੜੇ 51 ਸ਼ਹਿਰੀ ਨਿਕਾਏ ਤਿੰਨਾਂ ਖਾਤਰ ਪਰਸੋਂ 17 ਮਈ ਜੋ ਜੇ ਅਸੀਂ ਆਉਣ ਵਾਲੇ ਚੁਣਾਵਾਂ ਦੀ ਖਾਤਰ ਅੱਜ 3 ਵਜੇ ਜੇ ਅਸੀਂ ਚੁਣਾਵ ਪ੍ਰਚਾਰ ਸਮਾਪਤ ਹੋਈ ਆ। ਦੋਨੋਂ ਪ੍ਰਮੁੱਖ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਜੇ ਅਸੀਂ ਚੁਣਾਵ ਪ੍ਰਚਾਰ ਆਪਣੀ ਪੂਰੀ ਤਾਕਤ ਜੇ ਅਸੀਂ ਲਗਾਈ ਰਹੀ। ਮਤਦਾਨ ਜੇ ਅਸੀਂ 17 ਮਈ ਜੋ ਪਿਆ ਗਾ 7 ਵਜੇ ਤੱਕ ਨੇ, ਦੁਪਹਿਰ ਬਾਅਦ 3 ਵਜੇ ਤੱਕ ਜੇ ਅਸੀਂ ਆਉਣਾ। ਇਹ ਖਾਸ ਖਾਸ ਖਬਰਾਂ ਸੀਆਂ। ਚਲਦੇ ਚਲਦੇ ਇੱਕ ਲੋਕ ਗੀਤ ਹੋਰ ਲਗਾਉਣਾ ਤਾਂ ਸੁਣਾਏ ਲੋਕ ਗੀਤ।

ਤਾਂ ਇਹ ਸੁਣੋ ਤੁਸੀਂ ਹੀਰਾ ਲਾਲ ਭਾਰਤੀ ਵਾਲੀ ਆਵਾਜ਼ ਆ ਨਾ ਬਾਂਕਾ ਜੀ ਲੋਕ ਗੀਤ। ਤਾਂ ਹੀਰਾ ਜੀ ਇਹ ਵਿਆਸਾ ਉਸਕੇ ਕਾਰਿਕ੍ਰਮ ਯਾਦ ਕਿਰਨੀ